0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਜੇ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਸੇ ਜੁੜੇ ਰਹਿਣੇ ਕੇ ਲਿਏ ਆਪ ਸਭੀ ਕਾ ਬੇਹੱਦ ਸ਼ੁਕਰੀਆ। ਮੁਹੱਬਤ ਪਾਣਾ ਇਤਨਾ ਆਸਾਨ ਨਹੀਂ ਜਿਤਨਾ ਲਗਤਾ ਹੈ, ਔਰ ਪਾ ਵੀ ਲੇ ਤੋ ਨਿਭਾਨਾ ਉਸਸੇ ਵੀ ਜ਼ਿਆਦਾ ਮੁਸ਼ਕਿਲ ਹੈ। ਮੁਹੱਬਤ ਤੋ ਅਸਲ ਮੇ ਬਾਰਿਸ਼ ਹੈ, ਜਿਸੇ ਛੂਨੇ ਕੀ ਖਵਾਇਸ਼ ਮੇ ਹਥੇਲੀਆਂ ਤੋ ਗੀਲੀ ਹੋ ਜਾਤੀ ਹੈ, ਮਗਰ ਹਾਥ ਹਮੇਸ਼ਾ ਖਾਲੀ ਰਹਤੇ ਹੈ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਚਾਹੇ ਦੂਰੀਆਂ ਆ ਜਾਤੀ ਹੈ ਰਿਸ਼ਤੋਂ ਮੇਂ ਕਭੀ ਕਭਾਰ ਮਗਰ ਸਮੇਂ ਹਮੇਸ਼ਾ ਏਕ ਸਾ ਨਹੀਂ ਰਹਿਤਾ ਮੇਰੇ ਜਾਣੇ ਪੇ ਇਹ ਜਾਣੇ ਜਾਣਾ ਪਰੇਸ਼ਾਨ ਤੁਮ ਨਹੀਂ ਹੋਣਾ ਕਭੀ ਛੁਪ ਕਰ ਤੁਮ ਨਹੀਂ ਰੋਣਾ ਜੁਦਾਈ ਜ਼ਹਿਰ ਹੋਤੀ ਹੈ ਮੁਝੇ ਮਾਲੂਮ ਹੈ ਲੇਕਿਨ ਫਿਰਾਕ ਔਰ ਹਿਜਰ ਕਾ ਮੌਸਮ ਯਕੀਨਨ ਬੀਤ ਜਾਏਗਾ ਯਕੀਨਨ ਵਕਤ ਕੇ ਲਮਹੇ ਦੁਬਾਰਾ ਲੌਟ ਆਏਂਗੇ ਵਹੀ ਸ਼ਾਮੇ ਵਹੀ ਰਾਤੇ ਵਹੀ ਕਿੱਸੇ ਵਹੀ ਬਾਤੇ ਵਹੀ ਫਿਰ ਦਾਸਤਾਂ ਹੋਗੀ ਮੁਹੱਬਤ ਫਿਰ ਮਿਹਰਬਾਨ ਹੋਗੀ

0: ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।